ਰੰਗ ਤੇਰਾ ਰੂਪ ਡੱਟ ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਥੋੜਾ ਗੋਰਾ ਰੰਗੀ ਉੱਤੋਂ ਮੇਰੀ ਕਾਂਜੀ ਤੋਰ ਥੋੜਾ ਗੋਰਾ ਰੰਗੀ ਉੱਤੋਂ ਮੇਰੀ ਕਾਂਜੀ ਤੋਰ ਨਹੀਂ ਤੇਰੇ ਜੇ